0: ਕੱਲੂ ਜਾਤੇ ਹੈ ਵੋ ਵੀ ਇੱਧਰ ਪੰਜਾਬ ਸੇ ਗੁਜ਼ਰ ਕੇ ਹੋ ਜਾਤੇ ਹੈ।
1: ਅੱਛਾ ਜੀ, ਤੋ ਬਤਾਈਏ ਪੰਜਾਬ ਮੇਂ ਜ਼ਿਆਦਾਤਰ ਯੇ ਕੌਨ ਸਾ ਵਿਅੰਜਨ ਪਸੰਦ ਕਰਤੇ ਹੈ ਲੋਗ ਖਾਨਾ?
0: ਜਹਾਂ ਤੋਂ ਦੇਖੀਏ ਮੈਡਮ, ਲੋਕ ਨਾ ਦਾਲ ਰੋਟੀ ਹੀ ਜ਼ਿਆਦਾ ਪਸੰਦ ਕਰਤੇ ਹੈ।
1: ਅੱਛਾ ਜੀ,
0: ਤੋ ਜੈਸੇ ਸਬਜ਼ੀ ਹੋਤੀ ਹੈ, ਸਰਦੀਓ ਮੇਂ ਪੰਜਾਬੀਓ ਕੀ ਇੱਕ ਖਾਸੀਅਤ ਹੈ ਕਿ ਸਰਸੋਂ ਕਾ ਸਾਗ ਔਰ ਮੱਕੇ ਕੀ ਰੋਟੀ।
1: ਹਾਂ ਜੀ, ਇਹ ਤੋ ਬਹੁਤ ਸੁਣਾ ਹੈ ਹਮਨੇ ਕਿ ਪੰਜਾਬ ਮੇਂ ਸਰਸੋਂ ਕਾ ਸਾਗ ਔਰ ਮੱਕੇ ਕੀ ਰੋਟੀ ਬਹੁਤ ਹੀ ਖਾਇਆ ਜਾਤਾ ਹੈ
0: ਹਾਂਜੀ,
1: ਜੀ, ਔਰ ਸਾਥ ਮੇਂ ਲੱਸੀ।
0: ਲੱਸੀ ਤੋਂ ਜੇ ਪੰਜਾਬੀਓ ਕੀ ਜਾਨ ਹੈ ਜੀ।
1: ਸਹੀ ਕਹਾ ਆਪਨੇ। ਔਰ ਬਤਾਈਏ ਕਿਆ ਕਰਤੇ ਹੈ ਵੈਸੇ ਆਪ?
0: ਮੈਂ ਮੈਡਮ ਜੀ ਰਿਟਾਇਰਡ ਹੂੰ, ਮੈਂ 62 ਈਅਰ ਓਲਡ ਹੂੰ, ਮੇਰੇ 4 ਸਾਲ ਹੋ ਗਏ ਰਿਟਾਇਰਡ ਹੋਏ।
1: ਜੀ
0: ਮੈਂ
1: ਜੀ,
0: ਹੈਲਥ ਡਿਪਾਰਟਮੈਂਟ ਸੇ ਬਤੌਰ ਫਾਰਮੇਸੀ ਆਫਿਸਰ ਰਿਟਾਇਰ ਹੁਆ ਥਾ।
1: ਅੱਛਾ ਜੀ
0: ਅਬ ਮੈਂ ਘਰ ਪੇ ਹੀ ਰਹਿਤਾ ਹੂੰ।
1: ਜੀ ਜੀ, ਤੋ ਚਲੀਏ ਫਿਰ ਆਪ ਕਿਨਕੋ ਯੇ ਗੀਤ ਡੈਡੀਕੇਟ ਕਰਨਾ ਚਾਹੇਂਗੇ?
0: ਮਤਲਬ ਜੋ ਵੀ ਅਬ ਸੁਣ ਰਹਾ ਹੈ,
1: ਮਤਲਬ
0: ਜੈਸੇ
1: ਹਮਾਰੇ,
0: ਆਪ ਵੀ ਸੁਣ ਰਹੇ ਹੈ,
1: ਅੱਛਾ ਹਮਾਰੇ
0: ਜੈਸੇ ਆਪ
1: ਸਭੀ
0: ਵੀ ਸੁਣ
1: ਸ਼ਰੋਤਾਓਂ
0: ਰਹੇ
1: ਕੇ
0: ਹੋ,
1: ਲਿਏ
0: ਜੋ ਵੀ ਸ਼ਰੋਤਾ ਸੁਣ ਰਹੇ ਹੈ, ਵੋ ਸਭ ਹਮਾਰੇ ਮਿੱਤਰ ਹੈ ਸਰ। ਜੋ ਰੇਡੀਓ ਕੋ ਪਿਆਰ ਕਰਤੇ ਹੈ ਵੋ ਮਾਨ ਲੀਜੀਏ ਹਮੇਂ ਵੀ ਪਿਆਰ ਕਰਤੇ ਹੈ।
1: ਜੀ ਜੀ, ਸਹੀ ਕਹਾ ਆਪਨੇ। ਤੋ ਚਲੀਏ ਫਿਰ ਸੁਣਤੇ ਹੈ ਸਭੀ ਕੇ ਸਾਥ ਮੇਂ ਯੇ ਗੀਤ।
0: ਜੀ
1: ਜੀ, ਧੰਨਵਾਦ।
0: ਥੈਂਕ ਯੂ ਮੈਡਮ, ਥੈਂਕ ਯੂ ਮੈਡਮ
1: ਜੀ।